ਮਿਲਾਵਾਹਦਾ ਦੇ ਫਾਵਣੀ ਮਿਜਲ ਸਾਗੇ ਸ਼ਰਫੇਰੀ ਮਹਿਮਾਨ ਅਬਦੁਲ ਰਹੀਮ ਅਬਦੁੱਲੋ ਇੱਕ ਮਟਕਾ ਸ਼ਰਫੇਰੀ ਮਹਿਮਾਨ ਸ਼ੁਕਰ ਦੰਨਵਾਂ ਸ਼ੁਕਰੀਆ ਸ਼ਰਫੇਰੀ ਮਹਿਮਾਨ ਮਿਜਲ ਸਾਗਾ ਦੇਗੋਨਾਣੀ ਫੰਨਾ ਸਗਾਫਤਾ ਤਰੀਕਾ ਬੇਹੇ ਵਜ਼ੀਰ ਹੀਨਾ ਵਲੀਦ ਗੇ ਵਾਕਫੁਲ ਦੇ ਕੇਵੂੰ ਵਜ਼ੀਰ ਹੀਨਾ ਵਲੀਦ

ਸ਼ੁਕਰੀਆ ਸ਼ਰਫਰੀ ਮਹਿਮਾਨ ਦੇਂਗੋਨਾਨੀ ਫੰਨਾ ਸਕਾਫਤਾ ਤਰੀਕਾ ਬੇਹੇ ਵੁਜ਼ਾਰਾ ਗੇ ਤਾਰੀਖ ਦਿਰਾਸਾ ਕੁਰਵਾ ਬੇਫੁਲੇ ਕਮਗਾਵਾ ਅਲ ਉਸਤਾਜ਼ ਅਹਿਮਦ ਅਲਾ ਦੀਦੀ ਗੇ ਵਾਕਫੁਲ ਦੇਖੇ ਵੋਂ ਅਲ ਉਸਤਾਜ਼ ਅਹਿਮਦ ਅਲਾ ਦੀਦੀ।